0: ਅੱਜ ਵੇ ਸਕੂਲ ਦੀ ਕਿਤਾਬ ਕਿਤਾਬ ਕਿਤਾਬ ਕਿਤਾਬ ਹੁਣ ਮੁੰਡਿਆਂ ਨੂੰ ਗੀਤ ਮੇਰੇ ਅੱਜ ਵੇ ਸਕੂਲ ਦੀ ਕਿਤਾਬ
1: ਆਪ ਸੁਣ ਰਹੇ ਹੈ ਰੇਡੀਓ ਓਲਿਵ 106.3 FM ਜੀਓ ਬਿੰਦਾਸ